0: ਲੱਗੀ ਲੱਗੀ
1: ਉਲ ਪੈਟਰੋਲ ਤੇ ਪਵਾਏ ਨਹੀਂ ਕੋਈ ਗੱਲ ਨਹੀਂ ਬਹਾਨੇ
2: ਕਰਕੇ ਲੈ ਕੇ ਦਿਲ ਲੈ ਕੇ ਦਿਲ Y2K vibes fill me feels